0: ਜੀ,
1: ਜਾਂ ਫਿਰ ਕੀ ਕਰਨਗੇ ਹੱਥ ਰੱਖ ਲੈਣਗੇ ਮੂਹਰੇ ਪਿੱਛੇ ਨੂੰ ਦੇਖੀ ਜਾਣਗੇ ਜੀ,
0: ਬਿਲਕੁਲ
1: ਇਸ ਤਰ੍ਹਾਂ ਨੀ ਕਰਨਾ ਚਾਹੀਦਾ ਹੈਗਾ ਆਪਾਂ ਨੂੰ, ਜਾਂ ਤਾਂ ਆਪਾਂ ਨੂੰ ਰੁਕ ਜਾਣਾ ਚਾਹੀਦਾ ਜੀ, ਦੇਖੋ ਆਪਾਂ ਗਰਮੀ ਦਾ ਤਾਂ ਆਨੰਦ ਲੈਂਦੇ ਆਪਾਂ ਨੂੰ ਮੀਂਹ ਦਾ ਵੀ ਆਨੰਦ ਲੈਣਾ ਚਾਹੀਦਾ ਜੀ, ਹੌਲੀ ਹੌਲੀ ਚਲਾਉਣਾ ਚਾਹੀਦਾ ਆਪਣਾ ਸਾਧਨ ਜੀ,
0: ਬਿਲਕੁਲ ਬਿਲਕੁਲ,
1: ਤੇ ਜਿਹੜੇ ਦਰਖਤ ਨੇ ਛੋਟੇ ਉਹਨਾਂ ਦੇ ਆਲੇ ਦੁਆਲੇ ਥੋੜਾ ਜਿਹਾ ਮਿੱਟੀ ਦਾ ਘੇਰਾ ਬਣਾ ਦੇਣਾ ਚਾਹੀਦਾ ਤਾਂ ਜੋ ਉਹਨਾਂ 'ਚ ਪਾਣੀ ਰੁਕ ਜਾਵੇ ਥੋੜਾ ਜਿਹਾ, ਜਿਹਨੂੰ ਮੀਂਹ ਪੈ ਰਿਹਾ ਬਹੁਤ ਜਲਦੀ ਦਰਖਤ ਵਧਣਗੇ ਮੀਂਹ ਨਾਲ ਜੀ।
0: ਜੀ ਬਿਲਕੁਲ, ਬਹੁਤ ਹੀ ਚੰਗਾ ਤੁਹਾਡਾ ਸੁਨੇਹਾ, ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ।
1: ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਵਾਸਤੇ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਆਪਣਾ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰ ਨੇ 2660615, 2660617 ਅਤੇ 2660619। ਚੰਡੀਗੜ੍ਹ ਦਾ ਐਸ ਟੀ ਡੀ ਕੋਡ ਏ 0172। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਨਮਸਕਾਰ ਜੀ, ਰਾਮ ਰਾਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸ਼ਰਨ ਭੱਲਾ ਬੋਲਣ ਦਿਆਂ ਜੀ, ਪਟਿਆਲੇ ਤੋਂ ਜੀ।
0: ਜੀ ਸ਼ਰਨ ਭੱਲਾ ਜੀ, ਕੀ ਹਾਲ ਚਾਲ ਹੈ ਬਾਬਿਓ?
1: ਬਹੁਤ ਫਸਟ ਕਲਾਸ ਜੀ। ਮੈਂ ਪ੍ਰੋਗਰਾਮ ਸੁਣਨ ਦਿਆਂ ਹਾਂ ਸਿਹਤ ਬਾਰੇ। ਮੈਂ ਕਹਿੰਦਾ ਕਿ ਜੇ ਮਨ ਖੁਸ਼ ਹੋਵੇ ਨਾ ਤਾਂ ਸਿਹਤ ਆਪਣੇ ਆਪ ਠੀਕ ਹੋ ਜਾਂਦੀ। ਬੰਦਾ ਖੁਸ਼ ਰਹੇ ਨਾ ਜੀ,
0: ਜੀ ਜੀ,
1: ਮਨ ਤੋਂ ਚਿੰਤਾ ਕੱਢ ਦਿਓ ਤੇ ਕੋਈ ਫਿਕਰ ਨਾ ਹੋਵੇ, ਪਰਿਵਾਰ ਵੱਲੋਂ ਖੁਸ਼ੀਆਂ ਖੁਸ਼ੀਆਂ ਹੋਣ ਤਾਂ ਸਿਹਤ ਉਤਨਾ ਚੰਗੀ ਹੋ ਜਾਂਦੀ ਹੈ।
0: ਬਿਲਕੁਲ ਸਹੀ ਗੱਲ ਹੈ ਤੁਹਾਡੀ।
1: ਸੁਨੇਹਾ ਮੇਰਾ ਕਪੂਰ ਸਾਹਿਬ ਇਹ ਹੈ ਕਿ ਮੈਂ ਕਿਹਾ ਜੀ ਜੇ ਰਿਸ਼ਤੇ ਆਪਣਾ ਗੁਆਂਢੀ ਚੰਗੇ ਹੋਣਾ ਤੇ ਰਿਸ਼ਤੇਦਾਰਾਂ ਦੀ ਲੋੜ ਨਹੀਂ ਪੈਂਦੀ। ਗੁਆਂਢੀਆਂ ਨਾਲ ਜ਼ਰੂਰ ਬਣਾ ਕੇ ਰੱਖੋ
0: ਜੀ,
1: ਉਹ ਬਣਾਵੇ ਤਾਂ ਨਾ ਬਣਾਵੇ, ਲੇਕਿਨ ਤੁਸੀਂ ਉਹਦੇ ਨਾਲ ਜ਼ਰੂਰ ਬੋਲੋ, ਸਵੇਰੇ ਰਾਮ ਰਾਮ ਕਰੋ, ਅਗਲਾ ਮੂੰਹ ਵੱਟ ਲੈ। ਮੇਰਾ ਇਹ ਹੈ ਕਿ ਅੱਜ ਕੱਲ੍ਹ ਗੁਆਂਢੀਆਂ ਨਾਲ ਲੋਕਾਂ ਨੇ ਨਾ ਵਿਗਾੜੀ ਬਹੁਤ ਹੈ ਤੇ ਰਿਸ਼ਤੇਦਾਰ ਕੰਮ ਨਹੀਂ ਆਉਂਦੇ ਤੇ ਗੁਆਂਢੀ ਵੀ ਨਹੀਂ ਕੰਮ ਆਉਂਦੇ।
0: ਬਿਲਕੁਲ,
1: ਜੇ ਰਿਸ਼ਤੇਦਾਰ ਘਰ ਆ ਜਾਂਦਾ ਤੇ ਗੁਆਂਢੀ ਵੇਖਦੇ ਨੇ ਕਿ ਰਿਸ਼ਤੇਦਾਰ ਲੜਨ ਨਹੀਂ ਆਇਆ ਹੋਣਾ, ਉਸ ਤਰ੍ਹਾਂ ਨਹੀਂ ਆਇਆ ਹੋਣਾ, ਕਿਹਾ ਜਾਂ ਰਿਸ਼ਤੇਦਾਰ ਮਿਲਣ ਨਹੀਂ ਆਉਂਦੇ, ਜ਼ਿਆਦਾ ਲੜਨ ਨਹੀਂ ਆਉਂਦੇ
0: ਨੇ। ਨਹੀਂ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈ, ਜ਼ਰੂਰੀ ਨਹੀਂ ਹੈ।
1: ਇਹ ਆ ਕਿ ਬਣਾ ਕੇ ਰੱਖੋ ਸਾਰਿਆਂ ਨਾਲ, ਗੁਆਂਢੀਆਂ ਨਾਲ ਖਾਸ ਕਰ ਬਣਾ ਕੇ ਰੱਖੋ।
0: ਬਿਲਕੁਲ ਸ਼ਰਨ ਭੱਲਾ ਜੀ, ਦੇਖੋ ਜ਼ਿੰਦਗੀ ਬੜੀ ਛੋਟੀ ਜਿਹੀ ਹੈ, ਹਰ ਇੱਕ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਹੋ, ਹੈ ਨਾ, ਤੇ ਜ਼ਿੰਦਗੀ ਸੌਖੀ ਜਿਹੜੀ ਹੈ ਉਹ ਹੋ ਜਾਂਦੀ ਹੈ ਹੋਰ ਵੀ,
1: ਕਿਉਂਕਿ ਗੁਆਂਢੀ ਨੇ ਸਾਰਿਆਂ ਤੋਂ ਪਹਿਲਾਂ ਕੰਮ ਆਉਣਾ ਹੈ ਜੀ, ਦੁੱਖ ਸੁੱਖ।
0: ਬਿਲਕੁਲ, ਸਭ ਤੋਂ ਪਹਿਲਾਂ ਤੁਹਾਡੇ ਰਿਸ਼ਤੇਦਾਰ ਤੇ ਤੁਹਾਡੇ ਗੁਆਂਢੀਓ ਹੀ ਨੇ, ਹੈ ਨਾ, ਸੁੱਖ ਦੁੱਖ ਦੇ ਵਿੱਚ ਉਹੀ ਸਭ ਤੋਂ ਪਹਿਲਾਂ ਆਣਗੇ।
1: ਰੱਖਿਆ ਜੀ ਕਿ ਜੇ ਗੁਆਂਢੀ ਚੰਗੇ ਨੇ ਤੇ ਰਿਸ਼ਤੇਦਾਰਾਂ ਦੀ ਲੋੜ ਹੀ ਨਹੀਂ ਹੈ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਸ਼ਰਨ ਭੱਲਾ ਜੀ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਹੈਲੋ, ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ।
2: ਸਰ ਨਮਸਕਾਰ ਜੀ।
0: ਨਮਸਕਾਰ ਜੀ,
2: ਇਕਬਾਲ ਸਿੰਘ ਬੋਲ ਰਿਹਾ ਜੀ, ਵਿਲੇਜ ਹਠੂਰ, ਡਿਸਟ੍ਰਿਕਟ ਲੁਧਿਆਣਾ ਸੇ
0: ਜੀ। ਇਕਬਾਲ ਜੀ, ਪੰਜਾਬੀ 'ਚ ਗੱਲ ਕਰ ਲਓ, ਕਿਉਂ ਹਿੰਦੀ ਦੇ ਵਿੱਚ ਗੱਲ ਕਰ ਰਹੇ ਹੋ? ਪੰਜਾਬੀ ਦਾ ਪ੍ਰੋਗਰਾਮ ਹੈ।
2: ਸ਼ੁਕਰੀਆ ਜੀ, ਸ਼ੁਕਰੀਆ। ਬਸ ਚਿੱਤੋ ਪੈਰ ਆਕਾਸ਼ਬਾਣੀ ਦਾ ਖਿਆਲ ਜਿਹਾ ਰਹਿੰਦਾ।
0: ਵਾਹ ਜੀ ਵਾਹ।
2: ਬਸ ਚਿੱਤੋ ਪੈਰ ਆਕਾਸ਼ਬਾਣੀ ਦਾ ਖਿਆਲ ਜਿਹਾ ਰਹਿੰਦਾ, ਰੇਡੀਓ ਸਦਾ ਅੱਖੀਆਂ ਦੇ ਸਾਹਮਣੇ ਰਹਿੰਦਾ।
0: ਵਾਹ।
2: ਆਕਾਸ਼ਬਾਣੀ ਦੀ ਯਾਦ ਦਵਾਉਂਦਾ ਰਹਿੰਦਾ ਹਰ ਸਾਹ ਵੀ, ਬਸ ਰੇਡੀਓ ਦੀਆਂ ਗੱਲਾਂ ਕਰਦੇ ਰਹਿੰਦੇ ਮੇਰੇ ਰਾਹ ਵੀ।
0: ਵਾਹ।
2: ਅੜੀਕ ਜਿਹੀ ਰਹਿੰਦੀ ਆ, ਲਾਈਵ ਫੋਨ ਗੱਲ ਕਰਾਂ, ਰੇਡੀਓ ਨਾਲ ਰਿਸ਼ਤਾ ਜਿਵੇਂ ਨੌਂ ਅਤੇ ਮਾਸ ਆ। ਇਕਬਾਲ ਸਿੰਘ ਹਠੂਰ ਵਿਹਲਾ ਨਹੀਂ ਕਿਸੇ ਹੋਰ ਲਈ, ਅਤੇ ਨਾ ਹੀ ਰੇਡੀਓ ਤੋਂ ਵੱਧ ਹਠੂਰ ਵਾਲੇ ਨੂੰ ਕੋਈ ਖਾਸ।
0: ਬਿਲਕੁਲ ਜੀ, ਤੇ ਤੁਸੀਂ ਸਾਰੇ ਜਾਣੇ ਸਾਡੇ ਲਈ ਬਹੁਤ ਖਾਸ ਹੋ ਇਕਬਾਲ ਜੀ।
2: ਜੀ ਜੀ ਸਰ, ਬਿਲਕੁਲ,
0: ਬਹੁਤ ਹੀ ਵਧੀਆ ਲਾਈਨਾਂ ਤੁਸੀਂ ਲਿਖੀਆਂ, ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
2: ਸੁਨੇਹਾ ਜੀ, ਪਾਣੀ ਹੈ ਸੁੱਖਾਂ ਦਾ ਸਾਗਰ, ਬਿਨ ਪਾਣੀ ਸਭ ਦੁੱਖ ਹੋਣਗੇ, ਅੱਜ ਲੱਗਦਾ ਜੋ ਡੁੱਲਦਾ ਤੁਪਕਾ ਕੱਲ ਸਮੁੰਦਰ ਸੁੱਕ ਹੋਣਗੇ, ਜੇਕਰ ਅਸਾਂ ਸੰਭਾਲ ਨਾ ਕੀਤੀ ਅਸੀਂ ਨਹੀਂ ਤਾਂ ਪੁੱਤਰ ਹੋਣਗੇ, ਪਾਣੀ ਬਚਾਓ ਪਾਣੀ ਬਚਾਓ।
0: ਬਿਲਕੁਲ,
2: ਮੇਰਾ ਸੁਨੇਹਾ ਸਭ ਨੂੰ ਇਹੀ ਆ ਵੀ ਪਾਣੀ ਨਜਾਇਜ਼ ਨਾ ਵਰਤੋਂ ਕਰੋ, ਜਿੱਥੇ ਕਿਤੇ ਤੁਹਾਨੂੰ ਦੀਂਦਾ ਵੀ ਕਾਰਪੋਰੇਸ਼ਨ ਦੀ ਜਾਂ ਕੋਈ ਟੂਟੀ ਆ ਉਹ ਚੱਲ ਰਹੀ ਆ ਉਹਨੂੰ ਬੰਦ ਕਰ ਦਿਓ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ। ਗੱਡੀਆਂ ਧੋਈ ਜਾਂਦੇ ਆ, ਪਾਣੀ ਅੰਨੇ ਬਾਹਰ ਡੋਲੀ ਜਾਂਦੇ ਆ ਜੀ, ਇਸ ਕਰਕੇ ਥੋੜਾ ਜਿਹਾ ਸੰਜਮ ਜ਼ਰੂਰ ਵਰਤਣਾ ਚਾਹੀਦਾ।
0: ਬਿਲਕੁਲ, ਕਈਆਂ ਨੂੰ ਵਿਚਾਰਿਆਂ ਨੂੰ ਪੀਣ ਨੂੰ ਪਾਣੀ ਨਹੀਂ ਲੱਭਦਾ, ਹੈ ਨਾ,
2: ਨਹੀਂ ਲੱਭਦਾ,
0: ਔਰ ਦੂਜੇ ਪਾਸੇ ਪਾਣੀ ਦੀਆਂ ਬਾਲਟੀਆਂ ਭਰ ਭਰ ਡੋਲੀ ਜਾਂਦੇ ਲੋਕੀ।
2: ਜਿੱਥੇ ਦੇਖੋ ਜੀ, ਘਰਾਂ ਦੇ ਵਿੱਚ ਵੀ ਅਸੀਂ ਅਜਾਈ ਪਾਣੀ ਮਤਲਬ ਫਰਸ਼ ਧੋਣ ਲਈ ਉਹ ਪੋਚਾ ਲਾ ਕੇ ਵੀ ਸਰ ਸਕਦਾ ਸਰ।
0: ਜੀ ਜੀ,
2: ਕਰਕੇ ਮੈਂ ਸਮਝਦਾ ਵੀ ਪਾਣੀ ਨੂੰ ਜ਼ਰੂਰ ਸੰਜਮ ਨਾਲ ਸਾਨੂੰ ਵਰਤਣਾ ਚਾਹੀਦਾ, ਪਾਣੀ ਬਹੁਤ ਅਨਮੋਲ ਆ, ਰੁੱਖ ਪਾਣੀ ਤੇ ਧੀਰਾਂ ਨਹੀਂ ਨਾ ਸਾਂਭੇ ਤੇ ਮੁੱਕ ਜਾਣ।
0: ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਣੀ ਹੈ ਤਾਂ ਪ੍ਰਾਣੀ ਹੈ, ਪਾਣੀ ਦੀ ਇੱਕ ਇੱਕ ਬੂੰਦ ਕੀਮਤੀ ਹੈ, ਇਹਨੂੰ ਅਜਾਈ ਨਾ ਜਾਣ ਦਿਓ। ਅਸੀਂ ਬਾਰ ਬਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਸੁਨੇਹਾ ਦਿੰਦੇ ਹਾਂ, ਹੈ ਨਾ, ਸਾਰਿਆਂ ਨੂੰ ਇੱਕ ਫੇਰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਪਾਣੀ ਦੀ ਇੱਕ ਇੱਕ ਬੂੰਦ ਬਚਾਓ। ਇਕਬਾਲ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
2: ਸ਼ੁਕਰੀਆ ਜੀ, ਧੰਨਵਾਦ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਹੈਲੋ, ਹਾਂਜੀ ਬੋਲੋ ਜੀ, ਕੌਣ ਬੋਲ ਰਹੇ ਹੋ?
1: ਮੈਂ ਗੁਰਵਾਜ ਸਿੰਘ ਚੀਮਾ, ਪਿੰਡ ਭੌਰ ਸਿੱਧਾ, ਡਿਸਟ੍ਰਿਕਟ ਕੁਰੂਕਸ਼ੇਤਰ ਤੋਂ।
0: ਕੌਣ ਬੋਲ ਰਹੇ ਹੋ?
1: ਗੁਰਵਾਜ ਸਿੰਘ ਚੀਮਾ
0: ਜੀ। ਗੁਰਵਾਜ ਸਿੰਘ ਚੀਮਾ ਜੀ, ਕੀ ਗੱਲ, ਤਬੀਅਤ ਠੀਕ ਹੈ ਤੁਹਾਡੀ?
1: ਨਿੱਕੇ ਨਿੱਕੇ ਕਣੇ ਦਾ ਬੇਬਰ ਸਹਿੰਦਾ, ਉੱਥੇ ਪਿੰਡ ਤੋਰ ਰੋਟੀ ਲੈ ਨਿਕਲੀ, ਖੇਤ ਸੁਣੇ ਦਾ ਦੋਰ ਰੋਟੀ ਲੈ ਨਿਕਲੀ ਜੀ। ਕਪੂਰ ਸਾਹਿਬ,
0: ਵਾਹ ਜੀ ਵਾਹ, ਤਬੀਅਤ ਠੀਕ ਹੈ ਤੁਹਾਡੀ ਗੁਰਬਾਜ ਚੀਮਾ ਜੀ?
1: ਜੀ ਜੀ ਠੀਕ ਹੈ। ਹਾਂਜੀ,
0: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ ਮੇਰਾ ਬੜਾ ਇੱਕ ਢੁਕਵਾਂ ਸਮਾਂ ਹੈ, ਬੂਟੇ ਵੱਧ ਤੋਂ ਵੱਧ ਲਾਉਣ।
0: ਜੀ ਬਿਲਕੁਲ,
1: ਬੂਟੇ ਲਾਉਣਗੇ ਵਾਤਾਵਰਨ ਵੀ ਠੀਕ ਹੋਵੇਗਾ, ਚਾਹੇ ਕੋਈ ਫਲ ਵਾਲੇ ਬੂਟੇ ਲਾਉਣ, ਚਾਹੇ ਕੋਈ ਦੂਜੇ ਲਾਉਣ, ਟਾਲੀਆਂ ਲਾਉਣ, ਕੋਈ ਹੋਰ ਲਾਉਣ, ਮਤਲਬ ਪਿੰਡ ਬੂਟੇ ਲਾਉਣ ਦਾ ਬੜਾ ਢੁਕਵਾਂ ਸਮਾਂ ਹੈ ਹੁਣ।
0: ਬਿਲਕੁਲ ਸਹੀ ਗੱਲ ਕਹੀ ਹੈ, ਢੁਕਵਾਂ ਸਮਾਂ ਹੈ, ਕਿਉਂਕਿ ਇਹ ਬਰਸਾਤ ਦਾ ਮੌਸਮ ਜਿਹੜਾ ਹੈਗਾ, ਇਹਦੇ ਵਿੱਚ ਜਦੋਂ ਅਸੀਂ ਬੂਟੇ ਲਾਵਾਂਗੇ ਤੇ ਉਹ ਜਲਦੀ ਜਿਹੜੇ ਉਹ ਫਲ ਜੜ ਫੜ ਲੈਂਦੀ ਹੈ, ਹੈ ਨਾ?
1: ਬਿਲਕੁਲ ਬਿਲਕੁਲ ਬਿਲਕੁਲ।
0: ਦੇਖੋ, ਅਸੀਂ ਜੇ ਆਪਣੇ ਵਾਤਾਵਰਨ ਨੂੰ ਸਾਫ ਸ਼ੁੱਧ ਰੱਖਣਾ ਤੇ ਬੂਟੇ ਲਾਣੇ ਬੜੇ ਜ਼ਰੂਰੀ ਹੈ। ਜਦੋਂ ਵੀ ਤੁਹਾਨੂੰ ਕੋਈ ਮੌਕਾ ਮਿਲਦਾ ਪੇੜ ਜ਼ਰੂਰ ਲਗਾਓ।
1: ਬਿਲਕੁਲ ਜੀ ਬਿਲਕੁਲ,
0: ਹੈ ਨਾ? ਬਹੁਤ ਕੁਝ ਸਾਨੂੰ ਦੇ ਰਹੇ ਹੈ ਵਰਿਕਸ਼ ਜਿਹੜੇ ਨੇ।
1: ਬਿਲਕੁਲ ਬਹੁਤ ਕੁਝ ਜੀ, ਮੈਂ ਹੁਣ ਪਿਛਲੇ ਸਾਲ ਬੂਟਾ ਲਾਇਆ ਸੀ ਕਪੂਰ ਸਾਹਿਬ, ਉਹਨੂੰ 6 ਅੰਬੀਆਂ ਲੱਗਿਆ ਸਰ।
0: ਅੱਛਾ,
1: ਹਾਂਜੀ, ਸਾਰਾ ਮੇਰੇ ਕੋਲ ਪੌਣੇ ਕੋਈ 3 ਫੁੱਟ ਦਾ ਬੂਟਾ ਸੀ ਉਹ। ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਪਿਛਲੇ ਸਾਲ ਬੂਟਾ ਲਾਇਆ, ਬੋਰ ਵੀ ਆ ਗਿਆ ਤੇ 6 ਅੰਬੀਆਂ ਵੀ ਇਹਨੂੰ ਆ ਗਈਆਂ ਨੇ।
0: ਬਿਲਕੁਲ, ਦੇਖੋ ਮਿਹਨਤ ਦਾ ਫਲ ਤੇ ਜ਼ਰੂਰ ਮਿਲਦਾ ਨਾ, ਫਿਰ ਤੁਸੀਂ ਮਿਹਨਤ ਕੀਤੀ, ਬੂਟਾ ਲਾਇਆ, ਉਹਦੀ ਸੇਵਾ ਕੀਤੀ ਤੇ ਉਹਨੇ ਫਲ ਵੀ ਜ਼ਰੂਰ ਦਿੱਤੇ।
1: ਬਿਲਕੁਲ ਬਿਲਕੁਲ ਬਿਲਕੁਲ।
0: ਗੁਰਬਾਜ ਚੀਮਾ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ ਔਰ

0: ਜਿੰਨੋਂ ਜਦੋਂ ਵੀ ਉਹਨਾਂ ਨੂੰ ਸਮਾਂ ਲੱਗੇਗਾ ਉਹ ਵੱਧ ਤੋਂ ਵੱਧ ਰੁੱਖ ਲਾਣਗੇ, ਹੈ ਨਾ?
1: ਲਾਉਣਗੇ ਜੀ, ਲਾਉਣਗੇ, ਜ਼ਰੂਰ ਲਾਉਣਗੇ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹੈਲੋ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
1: ਬਹੁਤ ਦੇਰ ਦਾ ਫੋਨ ਰਿਹਾ ਜੀ।
0: ਅੱਛਾ, ਕਿਉਂਕਿ ਦੇਖੋ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਆ ਉਹ ਟੈਲੀਫੋਨ ਦੇ ਉੱਤੇ ਗੱਲ ਕਰਨਾ ਚਾਹੁੰਦੇ ਆ, ਕਈ ਵਾਰੀ ਮਿਲ ਜਾਂਦਾ ਕਈ ਵਾਰੀ ਨਹੀਂ ਮਿਲਦਾ, ਹੈ ਨਾ? ਬਹੁਤ ਵਧੀਆ। ਕੌਣ ਬੋਲ ਰਹੇ ਹੋ?
1: ਹਿਮਾਸ਼ੂ ਨਈਅਰ।
0: ਤੁਸੀਂ ਕੌਣ ਬੋਲ ਰਹੇ ਹੋ?
1: ਹਿਮਾਸ਼ੂ ਨਈਅਰ ਕਨੇਡਾ।
0: ਹੈਲੋ,
1: ਹਿਮਾਸ਼ੂ ਨਈਅਰ। ਹਿਮਾਸ਼ੂ ਨਈਅਰ,
0: ਹਿਮਾਸ਼ੂ ਨਈਅਰ
1: ਰਕੜਾ,
0: ਰਕੜਾ ਢਾਹਾ ਤੋਂ
1: ਜੀ, ਹਜ਼ਾਰ ਤੋਂ।
0: ਕੀ ਹਾਲ ਚਾਲ ਹੈ, ਤੁਸੀਂ ਠੀਕ ਹੋ?
1: ਠੀਕ ਹੈ, ਵਾਹ, ਮੀਂਹ ਪੈ ਰਿਹਾ ਵਧੀਆ ਤੁਹਾਡੇ ਸ਼ਹਿਰ 'ਚ? ਮੀਂਹ ਪਿਆ ਜੀ?
0: ਵਾਹ ਜੀ ਵਾਹ, ਮੀਂਹ ਤਾਂ ਬਹੁਤ ਵਧੀਆ ਪਿਆ ਜੀ,
1: ਸਵੇਰੇ ਪਿਆ ਸਾਡੇ ਕੋਲ ਜੀ।
0: ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ?
1: ਮੀਂਹ ਪੈ ਗਿਆ ਆਪਣੇ, ਬਹੁਤ ਘੁੰਮੀ ਜਾਓ, ਪਹਿਲਾਂ ਗਰਮੀ ਬਹੁਤ ਸੀਗੀ ਜੀ।
0: ਅੱਛਾ,
1: ਇਸ ਕਰਕੇ ਗਰਮੀ ਜਾਣ ਨੀ ਹੁੰਦਾ ਬਾਹਰ, ਮਤਲਬ ਹੁਣ ਤਾਂ ਮਾਮੂਲੋ ਜਾਂਦੇ ਫਿਰਦੇ ਹਾਂ, ਏਦਾਂ ਵੀ ਖੇਡਾਂ ਨਹੀਂ ਹੈ।
0: ਚਲੋ ਹਿਮਾਂਸ਼ੂ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਜੀ ਬੋਲੋ, ਕੌਣ ਬੋਲ ਰਹੇ ਹੋ?
2: ਮੈਂ ਬੈਂਜੋ ਬੋਲ ਰਿਹਾ ਜੀ, ਖਰੜ ਤੋਂ ਜੀ।
0: ਬੈਂਜੋ?
2: ਹਾਂਜੀ
0: ਜੀ, ਬੈਂਜੋ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਠੀਕ ਹੈ ਜੀ।
0: ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ?
2: ਪ੍ਰੋਗਰਾਮ 'ਚ ਮੇਰਾ ਇਹ ਸੁਣਿਆ ਜੀ, ਬਰਸਾਤਾਂ ਦੇ ਦਿਨ ਹੈ
0: ਜੀ,
2: ਤੇ ਸਾਰਿਆਂ ਨੂੰ ਯਾਨੀ ਕਿ ਐਸਾ ਯਾਨੀ ਕਿ ਕਈ ਯਾਨੀ ਕਿ ਐਸੇ ਚਿੱਕਣੀਆਂ ਚੁੱਕੜੀਆਂ ਹੁੰਦੀਆਂ ਬਹੁਤ ਜਗ੍ਹਾ ਪਈਆਂ ਸੜਕਾਂ ਤੇ, ਤੇ ਜਿਹੜੇ ਮੋਟਰਸਾਈਕਲ ਵੀ ਚਲਾਉਂਦੇ ਨੇ ਕਈ ਯਾਨੀ ਕਿ ਇੰਨੀਆਂ ਤੇ ਜਿਵੇਂ ਮੋੜਾਂ ਤੇ ਯਾਨੀ ਕਿ ਰੋੜੀਆਂ ਰੜੀਆਂ ਚਿੱਕੜੀਆਂ ਬਹੁਤ ਹੁੰਦੀਆਂ, ਫਿਸਲਣ ਦਾ ਖਤਰਾ ਹੁੰਦਾ ਬਹੁਤ
0: ਜੀ। ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ, ਧਿਆਨ ਦੇ ਨਾਲ ਡਰਾਈਵਿੰਗ ਕਰੋ,
2: ਧਿਆਨ ਦੇ ਨਾਲ, ਹਾਂਜੀ,
0: ਹੈ ਨਾ? ਬਾਰਿਸ਼ ਦੇ ਵਿੱਚ ਵੀ ਤੇ ਹੋਰ ਵੀ ਜ਼ਿਆਦਾ ਧਿਆਨ ਨਾਲ ਡਰਾਈਵਿੰਗ ਕਰਨੀ ਚਾਹੀਦੀ ਹੈ, ਕਿਉਂਕਿ ਜੇ ਤੁਸੀਂ ਕਾਰ ਡਰਾਈਵ ਕਰ ਰਹੇ ਹੋ ਤੇ ਵਿਜ਼ੀਬਿਲਟੀ ਦੇਖੋ ਕਿੰਨੀ ਘੱਟ ਘੱਟ ਜਾਂਦੀ ਹੈ ਬਰਸਾਤ ਦੇ ਨਾਲ, ਹੈ ਨਾ? ਇੱਦਾਂ ਹੀ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਬਹੁਤ ਜ਼ਿਆਦਾ ਸਾਵਧਾਨੀ ਨਾਲ ਤੁਸੀਂ ਚਲਾਓ, ਤਾਂ ਕਿ ਕੋਈ ਹਾਦਸਾ ਨਾ ਹੋਵੇ ਔਰ ਤੁਸੀਂ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚ ਸਕੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
3: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਿਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ, ਸ਼ਰਤਾਂ ਲਾਗੂ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ।
1: ਹੈਲੋ ਜੀ।
0: ਹੈਲੋ ਜੀ, ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰ ਨੇ 2660615, 2660617 ਤੇ 2660619। ਚੰਡੀਗੜ੍ਹ ਦਾ STD ਕੋਡ ਏ 0172। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
4: ਮੈਂ ਸੈਕਟਰ 27 ਚੰਡੀਗੜ੍ਹ ਤੋਂ ਜੀ, ਰਮੇਸ਼ ਰਾਜਦੇਵ ਬੋਲ ਰਿਹਾ ਜੀ।
0: ਜੀ ਰਮੇਸ਼ ਜੀ, ਬੋਲੋ ਜੀ, ਕੀ ਹਾਲ ਚਾਲ ਹੈ ਤੁਹਾਡਾ? ਪਹਿਲੀ ਵਾਰੀ ਕੀਤਾ ਪ੍ਰੋਗਰਾਮ 'ਚ ਫੋਨ?
4: ਹਾਂਜੀ, ਫਸਟ ਟਾਈਮ ਕੀਤਾ ਜੀ ਪ੍ਰੋਗਰਾਮ।
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਨਵੇਂ ਜੁੜੇ ਹੋ ਇਸ ਪ੍ਰੋਗਰਾਮ ਨਾਲ।
4: ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਬਹੁਤ ਬਹੁਤ ਸ਼ੁਕਰੀਆ।
0: ਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
4: ਸੁਨੇਹਾ ਤੇ ਇਹੀ ਹੈ ਜੀ, ਟ੍ਰੈਫਿਕ ਲਾਈਟ ਸਾਡੇ ਜਿਸ ਤਰ੍ਹਾਂ ਹੈਗੀ ਹੈ, ਰੈਡ ਲਾਈਟ ਕ੍ਰੋਸ ਕਰੀ ਜਾਂਦੇ ਆ, ਫੜਵੇ ਨਹੀਂ ਹੈਗੇ, ਅੱਜ ਕੱਲ੍ਹ ਦੇ ਜਿਕ ਜੈਕ ਚਲਾਉਂਦੇ ਆ
0: ਜੀ,
4: ਫਿਰ ਅੱਗੇ ਜਿਹੜੇ ਠੀਕ ਠਾਕ ਬੰਦੇ ਖੜੇ ਹੁੰਦੇ ਉਹਨਾਂ ਨੂੰ ਠੋਕਦੇ ਆ ਜਾ ਕੇ, ਤੇ ਬਹੁਤ ਗਲਤ ਗੱਲ ਹੈ ਨਾ ਇਹ।
0: ਬਿਲਕੁਲ ਗਲਤ ਗੱਲ ਹੈ, ਦੇਖੋ ਜਦੋਂ ਵੀ ਤੁਸੀਂ ਸੜਕ ਦੇ ਉੱਤੇ ਨਿਕਲੋ ਸਕੂਟਰ ਮੋਟਰਸਾਈਕਲ ਜਾਂ ਕਾਰ ਲੈ ਕੇ, ਤੇ ਇਸ ਚੀਜ਼ ਦਾ ਧਿਆਨ ਰੱਖੋ ਕਿ ਦੂਸਰੇ ਮੁਸਾਫਰ ਵੀ ਜਿਹੜੇ ਆ ਉਹ ਤੁਹਾਡੇ ਨਾਲ ਨੇ, ਆਪਣੀ ਸੁਰੱਖਿਆ ਵੀ ਕਾਇਮ ਰੱਖੋ ਤੇ ਦੂਜਿਆਂ ਦੀ ਵੀ, ਦੂਜਿਆਂ ਨੂੰ ਵੀ ਸੁਰੱਖਿਅਤ ਰਹਿਣ ਦਿਓ, ਹੈ ਨਾ? ਰੈਡ ਲਾਈਟ ਤਾਂ ਬਿਲਕੁਲ ਜੰਪ ਕਰਨੀ ਨਹੀਂ ਚਾਹੀਦੀ ਕਦੀ ਵੀ,
4: ਬਿਲਕੁਲ ਨਹੀਂ ਕਰਨੀ ਚਾਹੀਦੀ, ਪਰ ਬੱਚੇ ਅੱਜ ਕੱਲ੍ਹ ਇਹੋ ਜਿਹੇ ਹੈਗੇ ਆ, ਹਟਦੇ ਹੀ ਨਹੀਂ ਆ।
0: ਦੇਖੋ ਜਿੰਨੇ ਵੀ ਟ੍ਰੈਫਿਕ ਦੇ ਨਿਯਮ ਨੇ ਉਹ ਸਾਡੀ ਸੁਰੱਖਿਆ ਵਾਸਤੇ ਬਣੇ ਆ, ਹੈ ਨਾ?
4: ਬਿਲਕੁਲ ਬਿਲਕੁਲ।
0: ਤੁਸੀਂ ਜਿੱਦਾਂ ਕਿਹਾ ਜ਼ਿਗਜ਼ੈਗ ਡਰਾਈਵਿੰਗ ਕਰਦੇ ਆ, ਰੈਡ ਲਾਈਟ ਜੰਪ ਕਰਦੇ ਆ, ਮਤਲਬ ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ ਚਾਹੀਦਾ। ਘਰ ਦੇ ਵਿੱਚ ਹੀ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ, ਟ੍ਰੈਫਿਕ ਰੂਲਸ ਬਾਰੇ ਉਹਨਾਂ ਨੂੰ ਦੱਸਣਾ ਚਾਹੀਦਾ। ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
4: ਥੈਂਕ ਯੂ, ਸ਼ੁਕਰੀਆ ਜੀ, ਬਹੁਤ ਬਹੁਤ।

0: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਏਅਰ ਇੰਡੀਆ ਦੇ ਈਜ਼ੀ ਕਨੈਕਟ ਹੱਬ ਐਂਡ ਸਪੋਕ ਮਾਡਲ ਦੀ ਸ਼ੁਰੂਆਤ ਨਾਲ ਪੰਜਾਬ ਉੱਤਰੀ ਅਮਰੀਕਾ, ਬਰਤਾਨੀਆ, ਯੂਰਪ ਤੇ ਆਸਟ੍ਰੇਲੀਆ ਭਰ ਵਿੱਚ 27 ਆਲਮੀ ਸਥਾਨਾਂ ਨਾਲ ਜੁੜ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ, ਜਿਨ੍ਹਾਂ ਨੇ ਇਸ ਮੌਕੇ ਵਰਚੁਅਲ ਇਕੱਠ ਨੂੰ ਸੰਬੋਧਨ ਕੀਤਾ, ਨੇ ਕਿਹਾ,
1: अब तक अमृतसर एयरपोर्ट से आपको 7 अंतरराष्ट्रीय डेस्टिनेशंस की सीधी कनेक्टिविटी उपलब्ध होती थी। अब दिल्ली जैसे इस तरह हब एंड स्पोक में कनेक्ट हो रहा है, तो आपकी ग्लोबल कनेक्टिविटी अगर आप देखेंगे तो आपको दुबई, सिंगापुर, बैंकॉक, पेरिस, इसके जैसे 20 इंटरनेशनल डेस्टिनेशंस आपको एक चेक इन, एक बैगेज टैग के साथ आप कर पाएंगे।
0: ਉਨ੍ਹਾਂ ਕਿਹਾ ਕਿ ਅੰਕੜੇ ਦਰਸਾਉਂਦੇ ਨੇ ਕਿ ਹਰ ਸਾਲ ਕਰੀਬ 1.5 ਲੱਖ ਮੁਸਾਫਰ ਅੰਤਰਰਾਸ਼ਟਰੀ ਉਡਾਣਾ ਫੜਨ ਲਈ ਅੰਮ੍ਰਿਤਸਰ ਤੋਂ ਦਿੱਲੀ ਯਾਤਰਾ ਕਰਦੇ ਨੇ। ਇਸੇ ਤਰ੍ਹਾਂ ਕਰੀਬ 1.5 ਲੱਖ ਮੁਸਾਫਿਰ ਵਿਦੇਸ਼ਾਂ ਤੋਂ ਦਿੱਲੀ ਪਹੁੰਚਦੇ ਨੇ ਤੇ ਫਿਰ ਅੰਮ੍ਰਿਤਸਰ ਦਾ ਸਫ਼ਰ ਕਰਦੇ ਨੇ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਉੱਤਰੀ ਭਾਰਤ ਲਈ ਅੰਤਰਰਾਸ਼ਟਰੀ ਰਾਹ ਬਣ ਜਾਏਗਾ। ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਮੁੱਖ ਖੇਤਰ ਅੰਮ੍ਰਿਤਸਰ ਰਾਹੀਂ ਜੁੜਨਗੇ। ਉਨ੍ਹਾਂ ਵੀ ਕਿਹਾ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਕਰੀਬ 3 ਕਰੋੜ ਭਾਰਤੀਆਂ ਵਿਚੋਂ ਕੋਈ 1 ਕਰੋੜ ਪੰਜਾਬੀ ਨੇ ਤੇ ਜਿਵੇਂ ਜਿਵੇਂ ਹਵਾਈ ਸੰਪਰਕ ਵਧੇਗਾ ਅੰਮ੍ਰਿਤਸਰ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਏਗਾ। ਸਿਵਲ ਹਵਾਬਾਜ਼ੀ ਬਾਰੇ ਸਕੱਤਰ ਸਮੀਰ ਕੁਮਾਰ ਸਿਨਹਾ, ਜੋ ਕਿ AAI ਦੇ ਚੇਅਰਮੈਨ ਵਿਪਿਨ ਕੁਮਾਰ ਦੇ ਨਾਲ ਅੰਮ੍ਰਿਤਸਰ ਵਿਖੇ ਲਾਂਚ ਦਾ ਹਿੱਸਾ ਸਨ, ਨੇ ਕਿਹਾ ਕਿ ਇਹ ਹੱਬ ਹਵਾਬਾਜ਼ੀ ਖੇਤਰ ਲਈ ਸਰਕਾਰ ਦੀ ਇਕ ਮਹੱਤਵਪੂਰਨ ਯੋਜਨਾ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਮੁਸਾਫਿਰਾਂ ਨੂੰ ਉਨ੍ਹਾਂ ਦੇ ਰਾਜ ਤੋਂ ਅੰਤਰਰਾਸ਼ਟਰੀ ਸਥਾਨਾਂ ਤੱਕ ਸਫ਼ਰ ਕਰਨ ਵਿਚ ਸਹੂਲਤ ਦੇਵੇਗੀ। ਪੰਜਾਬ ਸਰਕਾਰ ਨੇ ਅੱਜ ਠੇਕੇ ਤੇ ਕੰਮ ਕਰਨ ਵਾਲੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਮਹੀਨਾਵਾਰ ਮਿਹਨਤਾਨੇ ਵਿਚ ਵੱਡੇ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਏ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੇ ਦਾਨਵ ਦੀ ਅਗਵਾਈ ਹੇਠ ਸਫਾਈ ਸੇਵਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਦਿਨ ਭਰ ਵਿਆਪਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਸਫਲ ਵਿਚਾਰ ਵਟਾਂਦਰੇ ਤੋਂ ਬਾਅਦ ਸੂਬੇ ਭਰ ਵਿਚ ਸਫਾਈ ਕਰਮਚਾਰੀਆਂ ਨੇ ਚੱਲ ਰਹੀ ਹੜਤਾਲ ਵਾਪਸ ਲੈ ਲਈ ਏ। ਕੱਲ ਸ਼ਾਮ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, ਸਫਾਈ ਸੇਵਕ ਸਾਡੇ ਸ਼ਹਿਰ ਵਿਚ ਸਫਾਈ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ ਤੇ ਇਹ ਫੈਸਲਾ ਇਹ ਯਕੀਨੀ ਬਣਾਉਂਦਾ ਕਿ ਠੇਕੇ ਤੇ ਰੱਖੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਹੁਣ ਰੈਗੂਲਰ ਸਫਾਈ ਸੇਵਕ ਸੀਵਰਮੈਨ ਨੂੰ ਪਰਖ ਕਾਲ ਦੌਰਾਨ ਦਿੱਤੇ ਜਾਣ ਵਾਲੇ ਕੁੱਲ ਮਾਸਿਕ ਮਿਹਨਤਾਨੇ ਦੇ ਬਰਾਬਰ ਮਿਹਨਤਾਨਾ ਮਿਲੇਗਾ। ਸ਼ਹਿਰੀ ਸਥਾਨਾਂ ਕਿਕਾਈਆਂ ਤੇ ਨਗਰ ਸੁਧਾਰ ਟਰੱਸਟਾਂ ਵੱਲੋਂ ਠੇਕੇ ਤੇ ਰੱਖੇ ਗਏ ਸਫਾਈ ਕਰਮਚਾਰੀਆਂ ਨੂੰ ਹੁਣ 1 ਅਗਸਤ 2026 ਤੋਂ ਰੈਗੂਲਰ ਕਰਮਚਾਰੀਆਂ ਨੂੰ ਪਰਖ ਕਾਲ ਦੌਰਾਨ ਮਿਲਣ ਵਾਲੇ 20,500 ਰੁਪਏ ਪ੍ਰਤੀ ਮਹੀਨੇ ਦੇ ਬਰਾਬਰ ਤਨਖਾਹ ਮਿਲੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ, ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਤੇ ਅਧਿਆਪਕਾਂ ਦੀ ਸਿਖਲਾਈ ਵਿਚ ਨਿਵੇਸ਼ ਕਰਨ ਤੇ ਦਿੱਤੇ ਜਾ ਰਹੇ ਲਗਾਤਾਰ ਧਿਆਨ ਨੇ ਸੂਬੇ ਨੂੰ ਸਕੂਲੀ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾ ਦਿੱਤਾ ਹੈ। ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਰਾ ਵਿਖੇ ਕੱਲ੍ਹ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵਰਧਮਾਨ ਬਲਾਕ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੀਟ, JEE ਅਤੇ ਪੰਜਾਬ ਰਾਜ ਟੈਲੈਂਟ ਸਰਚ ਪ੍ਰੀਖਿਆਵਾਂ ਵਰਗੀਆਂ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਸਰਕਾਰ ਦੇ ਸਿੱਖਿਆ ਸੁਧਾਰਾਂ ਤੇ ਦੂਰਅੰਦੇਸ਼ ਪ੍ਰਭਾਵ ਨੂੰ ਦਰਸਾਉਂਦੀ ਏ। ਉਨ੍ਹਾਂ ਦੁਹਰਾਇਆ ਕਿ ਗਰੀਬੀ ਖਤਮ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰੱਥ ਬਣਾਉਣ ਲਈ ਸਿੱਖਿਆ ਹੀ ਸਭ ਤੋਂ ਸ਼ਕਤੀਸ਼ਾਲੀ ਸਾਧਨ ਏ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ 10 ਚੰਡੀਗੜ੍ਹ ਵਿਖੇ ਹੋਲਾ ਮੁਹੱਲਾ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਤੇ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਸਾਂਝੇ ਤੌਰ ਤੇ ਕਰਾਈ ਜਾ ਰਹੀ ਏ। ਇਹ 15 ਸਤੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਨਤਾ ਲਈ ਖੁੱਲ੍ਹੀ ਰਹੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕਰਦਿਆਂ ਕੁਝ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਅੱਜ

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਯ ਘਰ। ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਈਜ਼ੀ ਕਨੈਕਟ ਹੱਬ ਐਂਡ ਸਪੋਕ ਮਾਡਲ ਲਾਂਚ ਕੀਤਾ ਹੈ। ਇਸ ਨਾਲ ਪੰਜਾਬ 27 ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੁੜ ਸਕੇਗਾ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ RBI ਦੇ 10 ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੁੱਟਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਰਲੀਮੈਂਟ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਥਾਣਿਆਂ ਵਿੱਚ ਤੈਨਾਤ ਕਰਨ ਲਈ ਪੰਜਾਬ ਪੁਲਿਸ ਮੁਖੀ ਨੂੰ ਲਿਖਿਆ ਪੱਤਰ। ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਦੇ 3 ਵੇਟ ਲਿਫਟਰਾਂ ਵੱਲੋਂ ਰਾਸ਼ਟਰਮੰਡਲ ਖੇਡਾਂ 2026 ਵਿੱਚ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਣ ਦੇ ਤੇ ਖੁਸ਼ੀ ਦਾ ਮਾਹੌਲ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਏਅਰ ਇੰਡੀਆ ਦੇ ਈਜ਼ੀ ਕਨੈਕਟ ਹੱਬ ਐਂਡ ਸਪੋਕ ਮਾਡਲ ਦੀ ਸ਼ੁਰੂਆਤ ਨਾਲ ਪੰਜਾਬ, ਉੱਤਰੀ ਅਮਰੀਕਾ, ਬਰਤਾਨੀਆ, ਯੂਰਪ ਅਤੇ ਆਸਟ੍ਰੇਲੀਆ ਭਰ ਵਿੱਚ 27 ਆਲਮੀ ਮੰਜ਼ਿਲਾਂ ਨਾਲ ਜੁੜ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ, ਜਿਨ੍ਹਾਂ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ, ਉਨ੍ਹਾਂ ਕਿਹਾ,
2: अब तक अमृतसर एयरपोर्ट से आपको 7 अंतरराष्ट्रीय डेस्टिनेशंस की सीधी कनेक्टिविटी उपलब्ध होती थी। अब दिल्ली जैसे इस तरह हब एंड स्पोक में कनेक्ट हो रहा है, तो आपकी ग्लोबल कनेक्टिविटी अगर आप देखेंगे तो आपको दुबई, सिंगापुर, बैंकॉक, पेरिस, इसके जैसे 20 इंटरनेशनल डेस्टिनेशंस आपको एक चेक इन, एक बैगेज टैग के साथ आप कर पाएंगे।
3: ਉਨ੍ਹਾਂ ਕਿਹਾ ਕਿ ਅੰਕੜੇ ਦਰਸਾਉਂਦੇ ਨੇ ਕਿ ਹਰ ਸਾਲ ਕਰੀਬ 1.5 ਲੱਖ ਮੁਸਾਫਿਰ ਅੰਤਰਰਾਸ਼ਟਰੀ ਉਡਾਣਾਂ ਫੜਨ ਲਈ ਅੰਮ੍ਰਿਤਸਰ ਤੋਂ ਦਿੱਲੀ ਯਾਤਰਾ ਕਰਦੇ ਨੇ। ਇਸੇ ਤਰ੍ਹਾਂ ਕਰੀਬ 1.5 ਲੱਖ ਮੁਸਾਫਿਰ ਵਿਦੇਸ਼ਾਂ ਤੋਂ ਦਿੱਲੀ ਪਹੁੰਚਦੇ ਨੇ ਅਤੇ ਫਿਰ ਅੰਮ੍ਰਿਤਸਰ ਦਾ ਸਫ਼ਰ ਕਰਦੇ ਨੇ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਉੱਤਰੀ ਭਾਰਤ ਲਈ ਅੰਤਰਰਾਸ਼ਟਰੀ ਰਾਹ ਬਣ ਜਾਏਗਾ। ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਮੁੱਖ ਖੇਤਰ ਅੰਮ੍ਰਿਤਸਰ ਰਾਹੀਂ ਜੁੜਨਗੇ।

0: ਮਜ਼ਬੂਤ ਕਰਨ ਲਈ ਕਰਵਾਏ ਗਏ ਅਹਿਮ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਮੁਹੱਈਆ ਕਰਵਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਇਤਿਹਾਸਕ ਕਦਮ ਚੁੱਕ ਰਹੀ ਏ। ਮੰਤਰੀ ਨੇ ਅੱਜ ਹਲਕਾ ਬੱਸੀ ਪਠਾਣਾ ਦੇ ਪਿੰਡ ਖੰਟ ਮਾਨਪੁਰ ਵਿਖੇ ਵੀ ਕਰੀਬ 57 ਕਰੋੜ ਰੁਪਏ ਤੋਂ ਵੱਧੇ ਸਿੰਜਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਅਤੇ ਭਲਕੇ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕਰਦਿਆਂ ਕੁਝ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਵਿਭਾਗ ਮੁਤਾਬਕ 30 ਜੁਲਾਈ ਤੋਂ 2 ਅਗਸਤ ਤੱਕ ਵੀ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ। ਸਪੋਰਟਸ ਅਥਾਰਟੀ ਆਫ ਇੰਡੀਆ ਦਾ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਆਪਣੇ 3 ਵੇਟ ਲਿਫਟਰਾਂ ਗਿਆਨੇਸ਼ਵਰੀ ਯਾਦਵ, ਅਜੇ ਬਾਬੂ ਤੇ ਬਿੰਦਿਆ ਰਾਣੀ ਦੇਵੀ ਦੀ ਤਮਗਾ ਜੇਤੂ ਕਾਰਗੁਜ਼ਾਰੀ ਦਾ ਜਸ਼ਨ ਮਨਾ ਰਿਹਾ, ਜਿਨ੍ਹਾਂ ਨੇ ਕੱਲ੍ਹ ਰਾਤ ਗਲਾਸਗੋ ਸਕਾਟਲੈਂਡ ਵਿਚ ਰਾਸ਼ਟਰਮੰਡਲ ਖੇਡਾਂ 2026 ਵਿਚ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਨੇ। ਸੰਸਥਾ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਨੇ ਜੇਤੂ ਐਥਲੀਟਾਂ ਨੂੰ ਵੇਟ ਲਿਫਟਿੰਗ ਵਿਚ ਭਾਰਤ ਦੀ ਤਮਗਾ ਸੂਚੀ ਵਿਚ ਵਾਧਾ ਕਰਕੇ ਇਤਿਹਾਸ ਲਿਖਣ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
1: ਮੈਂ ਤੁਹਾਨੂੰ ਬੜੇ ਹਰਸ਼ ਨਾਲ ਇਹ ਦੱਸਣਾ ਚਾਹੁੰਦਾ ਕਿ ਸਾਡੇ ਨੈਸ਼ਨਲ ਸੈਂਟਰ ਆਫ ਐਕਸਲੈਂਸ NIS ਪਟਿਆਲਾ ਦੇ 3 ਵੇਟ ਲਿਫਟਰ, ਜਿਨ੍ਹਾਂ ਦਾ ਨਾਂ ਗਿਆਨੇਸ਼ਵਰੀ ਯਾਦਵ, ਬਿੰਦਿਆ ਰਾਣੀ ਦੇਵੀ ਅਤੇ ਅਜੇ ਬਾਬੂ, ਇਨ੍ਹਾਂ ਤਿੰਨਾਂ ਵੇਟ ਲਿਫਟਰਸ ਨੇ ਕਾਮਨਵੈਲਥ ਗੇਮਸ ਜਿਹੜੀਆਂ ਕਿ ਗਲਾਸਗੋ UK ਦੇ ਵਿਚ ਚੱਲ ਰਹੀਆਂ ਨੇ, ਉਹਦੇ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ ਨੇ। ਗਿਆਨੇਸ਼ਵਰੀ ਯਾਦਵ ਨੇ 53 ਕਿਲੋ ਕੈਟੇਗਰੀ ਦੇ ਵਿਚ ਸਿਲਵਰ ਮੈਡਲ ਜਿੱਤਿਆ ਹੈਗਾ। ਬਿੰਦਿਆ ਰਾਣੀ ਦੇਵੀ ਨੇ 58 ਕਿਲੋ ਕੈਟੇਗਰੀ ਦੇ ਵਿਚ ਬ੍ਰੋਂਜ ਮੈਡਲ ਅਤੇ ਅਜੇ ਬਾਬੂ 79 ਕਿਲੋ ਕੈਟੇਗਰੀ ਦੇ ਵਿਚ ਸਿਲਵਰ ਮੈਡਲ ਜਿੱਤਿਆ ਹੈਗਾ।
0: ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਈਜ਼ੀ ਕਨੈਕਟ ਹਬ ਐਂਡ ਸਪੋਕ ਮਾਡਲ ਲਾਂਚ ਕੀਤਾ। ਇਸ ਨਾਲ ਪੰਜਾਬ ਸਥਾਈ ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੁੜ ਸਕੇਗਾ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ RBI ਦੇ 10 ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ। ਲੁੱਟਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਰਲੀਮੈਂਟ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਥਾਣਿਆਂ ਵਿਚ ਤੈਨਾਤ ਕਰਨ ਲਈ ਪੰਜਾਬ ਪੁਲਿਸ ਮੁਖੀ ਨੂੰ ਲਿਖਿਆ ਪੱਤਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਨ ਕਰਦੇ ਹਾਂ ਕੁਝ ਸ਼ਬਦ। ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਵਿੱਚ ਸਰਵਨ ਕਰਦੇ ਹਾਂ ਇਹ ਸ਼ਬਦ।

0: ਅੰਮ੍ਰਿਤ ਬਾਣੀ ਦੇ ਤਹਿਤ ਹੁਣੇ ਤੁਸੀਂ ਸਰਵਣ ਕਰ ਰਹੇ ਸੀ ਕੁਝ ਸ਼ਬਦ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਐਫ 107.2 ਮੈਗਾਹਰਟਸ ਤੇ।
1: ਲਾਈਫ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ, ਘਰ ਬੈਠੇ ਆਰਾਮ ਨਾਲ ਬੈਂਕਿੰਗ ਕਰਨ ਲਈ ਸਵਿਚ ਟੂ SBI ਪ੍ਰੀਮੀਅਰ ਬੈਂਕਿੰਗ, ਜਿੱਥੇ ਤੁਹਾਨੂੰ ਮਿਲਦਾ ਹੈ ਇੱਕ ਡੈਡੀਕੇਟਿਡ ਵਰਚੁਅਲ ਰਿਲੇਸ਼ਨਸ਼ਿਪ ਐਸੋਸੀਏਟ, ਜਿਹੜਾ ਸਮਝੇ ਤੁਹਾਡੀ ਜ਼ਰੂਰਤ, ਦੇਵੇ ਤੁਹਾਨੂੰ ਸਮਾਰਟ ਐਡਵਾਈਸ ਤੇ ਕਰੇ ਹਰ ਕੰਮ ਇੱਕਦਮ ਤੇਜ਼ੀ ਨਾਲ, ਯਾਨੀ ਸਿਰਫ ਸੀਮਲੈਸ ਬੈਂਕਿੰਗ ਦੇ ਨਾਲ ਹੋਰ ਵੀ ਕਈ ਐਕਸਾਈਟਿੰਗ ਬੈਨੀਫਿਟਸ। ਅੱਜ ਹੀ ਜਾਓ ਆਪਣੀ ਨਜ਼ਦੀਕੀ ਬੈਂਕ ਸ਼ਾਖਾ 'ਚ ਤੇ ਪ੍ਰੀਮੀਅਰ ਬੈਂਕਿੰਗ ਐਕਟੀਵੇਟ ਕਰੋ, ਸ਼ਰਤਾਂ ਲਾਗੂ।
2: हाँ, ये हेलमेट अच्छा है, सेफ है क्या?
3: चिंता मत कीजिए, इस हेलमेट पर ISI मार्क है।
2: और मुझे कैसे पता चलेगा कि ये असली है?
3: BIS केयर ऐप से, जहाँ आपको ये इम्पोर्टेंट डिटेल एक ही क्लिक में मिल जाएगी।
4: बनिए जागरूक ग्राहक और कोई भी प्रोडक्ट खरीदने से पहले उसकी प्रामाणिकता चेक करने के लिए आज ही डाउनलोड करें BIS केयर ऐप।
0: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਐਫ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਜੈ ਮਾਲਾ। ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।
5: ਪ੍ਰਸਤੁਤ ਹੈ ਕਾਰਜਕ੍ਰਮ ਜੈ ਮਾਲਾ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਲੋਕ ਸਭਾ ਵਿੱਚ ਅੱਜ ਲੋਕ ਪ੍ਰੀਖਿਆ ਅਨੁਚਿਤ ਸਾਧਨ ਰੋਕਥਾਮ ਸੋਧ ਬਿੱਲ 2026 ਤੇ ਚਰਚਾ ਸ਼ੁਰੂ ਹੋਈ। ਹਰਿਆਣਾ ਕੈਬਨਿਟ ਨੇ ਅਗਨੀਵੀਰਾਂ ਲਈ 20% ਨੌਕਰੀ ਰਾਖਵਾਂਕਰਨ, ਗੈਰ ਆਵਾਜਾਈ ਵਾਹਨ ਰਜਿਸਟ੍ਰੇਸ਼ਨ ਤੇ ਔਰਤਾਂ ਲਈ 1% ਟੈਕਸ ਛੋਟ ਅਤੇ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੇ 7.5 ਲੱਖ ਰੁਪਏ ਦੇ ਮੁਆਵਜ਼ੇ ਸਮੇਤ 22 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਕੈਬਨਿਟ ਨੇ ਹਰਿਆਣਾ ਰਾਜ ਘੱਟ ਗਿਣਤੀ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ। ਹਰਿਆਣਾ ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਦੇ ਤਹਿਤ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦੇਣ ਅਤੇ 1 ਨਿਸ਼ਚਿਤ ਫੀਸ ਨਿਰਧਾਰਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਜ ਨਿੱਜੀ ਕਨੈਕਟ ਉਡਾਨਾਂ ਸ਼ੁਰੂ ਹੋ ਗਈਆਂ। ਹਰਿਆਣਾ ਕੈਬਨਿਟ ਨੇ ਰੇਵਾੜੀ ਵਿੱਚ ਕੁਸੁਮ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਮ ਦੀ ਇੱਕ ਨਿੱਜੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ ਐਕਟ 2006 ਵਿੱਚ ਸੋਧ ਕਰਨ ਲਈ ਇੱਕ ਬਿੱਲ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਸਾਰੇ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਕੌਂਸਲਾਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸਫਾਈ ਕਰਮਚਾਰੀਆਂ ਨੂੰ ਸੀਵਰ ਟੈਂਕਾਂ ਵਿੱਚ ਨਾ ਉਤਾਰਨ ਦਾ ਆਦੇਸ਼ ਦਿੱਤਾ। ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਨਵ ਨਿਯੁਕਤ ਆਨਰੇਗੀ ਜਨਰਲ ਸਕੱਤਰ ਮੀਨਾ ਕੰਬੋਜ ਨੇ ਅਹੁਦਾ ਸੰਭਾਲਿਆ। ਅੱਜ ਵਿਸ਼ਵ ਹੈਪੇਟਾਈਟਿਸ ਦਿਵਸ ਦੇ ਮੌਕੇ ਤੇ ਰਾਜ ਦੇ ਸਿਵਲ ਹਸਪਤਾਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਭਿਵਾਨੀ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਤੇ ਲਓ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ GZB ਦੇ ਗਾਏ ਇਸ ਗੀਤ ਦੇ ਨਾਲ।

ਹੰਸਰਾਜ ਹੱਸਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਲੋਕ ਸਭਾ ਵਿੱਚ ਅੱਜ ਲੋਕ ਪ੍ਰੀਖਿਆ ਅਨੁਚਿਤ ਸਾਧਨ ਰੋਕਥਾਮ ਬਿੱਲ ਸੋਧ ਬਿੱਲ 2026 'ਤੇ ਚਰਚਾ ਸ਼ੁਰੂ ਹੋਈ। ਹਰਿਆਣਾ ਕੈਬਨਿਟ ਨੇ ਅਗਨੀਵੀਰਾਂ ਲਈ 20% ਨੌਕਰੀ ਰਾਖਵਾਂ

0: ਕਰਨ। ਗੈਰ ਆਵਾਜਾਈ ਵਾਹਨ ਰਜਿਸਟ੍ਰੇਸ਼ਨ 'ਤੇ ਔਰਤਾਂ ਲਈ 1% ਟੈਕਸ ਛੋਟ ਅਤੇ ਪੁਲਿਸ ਹਿਰਾਸਤ ਵਿੱਚ ਮੌਤ ਹੋਣ 'ਤੇ 7.5 ਲੱਖ ਰੁਪਏ ਦੇ ਮੁਆਵਜ਼ੇ ਸਮੇਤ 22 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਕੈਬਨਿਟ ਨੇ ਹਰਿਆਣਾ ਰਾਜ ਘੱਟ ਗਿਣਤੀ ਕਮਿਸ਼ਨ ਸਥਾਪਿਤ ਕਰਨ ਦਾ ਫੈਸਲਾ ਕੀਤਾ। ਹਰਿਆਣਾ ਕੈਬਨਿਟ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਦੂਜੇ ਪੜਾਅ ਦੇ ਤਹਿਤ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਛੋਟ ਦੇਣ ਅਤੇ 1 ਨਿਸ਼ਚਿਤ ਫੀਸ ਨਿਰਧਾਰਿਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਈਜ਼ੀ ਕਨੈਕਟ ਉਡਾਨਾਂ ਸ਼ੁਰੂ ਹੋ ਗਈਆਂ। ਹਰਿਆਣਾ ਕੈਬਨਿਟ ਨੇ ਰੇਵਾੜੀ ਵਿੱਚ ਕੁਸੁਮ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਮ ਦੀ 1 ਨਿੱਜੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ ਐਕਟ 2006 ਵਿੱਚ ਸੋਧ ਕਰਨ ਲਈ 1 ਬਿੱਲ ਨੂੰ ਮਨਜ਼ੂਰੀ ਦਿੱਤੀ। ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਸਾਰੇ ਨਗਰ ਨਿਗਮਾਂ, ਨਗਰਪਾਲਿਕਾਵਾਂ ਅਤੇ ਨਗਰ ਕੌਂਸਲਾਂ ਨੂੰ ਸੁਰੱਖਿਆ ਉਪਕਰਣਾਂ ਤੋਂ ਬਿਨਾਂ ਸਫਾਈ ਕਰਮਚਾਰੀਆਂ ਨੂੰ ਸੀਵਰ ਟੈਂਕਾਂ ਵਿੱਚ ਨਾ ਉਤਾਰਨ ਦਾ ਆਦੇਸ਼ ਦਿੱਤਾ। ਹਰਿਆਣਾ ਰਾਜ ਬਾਲ ਭਲਾਈ ਪ੍ਰੀਸ਼ਦ ਦੀ ਨਵ ਨਿਯੁਕਤ ਆਨਰੇਗੀ ਜਨਰਲ ਸਕੱਤਰ ਮੀਨਾ ਕੰਬੋਜ ਨੇ ਅਹੁਦਾ ਸੰਭਾਲਿਆ। ਅੱਜ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ 'ਤੇ ਰਾਜ ਦੇ ਸਿਵਲ ਹਸਪਤਾਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਭਿਵਾਨੀ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: दोस्तों, आज के दौर में मोबाइल बच्चों की जिंदगी का हिस्सा बन चुका है, लेकिन क्या आप जानते हैं कि जरूरत से ज्यादा मोबाइल का इस्तेमाल बच्चों के विकसित हो रहे दिमाग पर क्या असर डाल सकता है? इससे एकाग्रता कम होना, याददाश्त कमजोर होना, चिड़चिड़ापन, नींद की समस्या और सामाजिक व्यवहार में बदलाव जैसी चुनौतियाँ सामने आ सकती हैं। क्या आप जानना चाहते हैं बच्चों में मोबाइल का संतुलित और सुरक्षित उपयोग किस तरह से किया जा सकता है, या इस संबंध में आप कोई राय लेना चाहते हैं? तो इस बार FM लाइफलाइन प्रोग्राम में कल बाद दोपहर 3:30 से शाम 4 बजे तक हमारे स्टूडियो में मौजूद होंगे डॉक्टर अखिलेश शर्मा, एडिशनल प्रोफेसर डिपार्टमेंट ऑफ साइकेट्री PGI चंडीगढ़। हमारे टेलीफोन नंबर्स हैं 2660615, 2660617 और 2660619। हमें रहेगा आपकी कॉल्स का इंतजार।
2: लाइफ बहुत तेज रफ्तार नाल चल रही है। घर बैठे आराम नाल बैंकिंग करन ले स्विच टू SBI प्रीमियर बैंकिंग, जिथे तुहानू मिलता है एक डेडिकेटेड वर्चुअल रिलेशनशिप एसोसिएट, जेड़ा समझे तुहाडी जरूरत, देवे तुहानू स्मार्ट एडवाइस ते करे हर काम एकदम तेजी नाल। यानी सिर्फ सीमलेस बैंकिंग ते नाल होर भी कई एक्साइटिंग बेनिफिट्स। आज ही जाओ अपनी नजदीकी बैंक शाखा च ते प्रीमियर बैंकिंग एक्टिवेट करो। शर्तां लागू।
0: ते लो हुण सुनो पंजाबी कितना सजा प्रोग्राम सुर सांझ।